ਭਾਜਨ ਜੈਨ ਜੀ ਨਿਊ ਦੇ ਮੰਨਿਊ ਸੋਈ ਪੰਬਿਚਾਦਨ ਬਿਯਾਤਦਾ ਜੀਅੰਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਨ ਪ੍ਰੈਸੀਡੈਂਟ ਸੁਇਸ ਗੋਇ ਪਰਮੈਨ ਭਾਜਨ ਜੈਨ ਭਾਜਨ ਜੈਨੀ ਤੁਮਨ ਚਾਕੂ ਬਿਡੰਗ ਬਦਬਗੇ ਬਿਡੰਗ ਤਦਮਸੂ ਕੌਮਿਤਨ ਮਿਗਰਾਸੀ ਜਨਮ ਅਭਿਜਿਤਾਸ ਪਤੁਕਾਦਨ ਪ੍ਰੋਫੈਸ਼ਨਲ ਮੁੜਾ ਸਤਪਮਸੀ ਜਨ ਕਰਜ ਸਮਾਂਤਰ ਕੇ ਤਕਨੋਯੋਗੀ ਟ੍ਰਾਂਸਪੋਰਟਾਸੀ ਸਿਸਟਮ ਅਭਿਜਿਤਾਸ ਜਨ ਇਨਫਰਾਸਟ੍ਰਕਚਰ ਡੀ ਬਿਡੰਗ ਬਿਡੰਗ ਤਦੰਤੁ ਦਯਮ ਕਨਫਰੰਸੀ ਪਾਸ ਬਸਮ ਸਸੁਰ ਪੰਬਿਚਾਦਨਿਤੁ ਪਦਨ ਪੇਮ ਮੋਦੀ ਮਨਿਆਤਕਨ ਬ ਇੰਡੀਆ ਕਦੁਆ ਨਗਰ ਸੁਡਾਮੰਗ ਇਡੈਂਟੀਫਿਕਾਸੀ ਪਯੁੰਗ ਬਾਜਵੰਤੁ ਕਰਜ ਸਮ ਪ੍ਰਤਾਨੰ ਜਨਮੰ ਪਦਯਮ ਕਰ ਕੋਲਿਆਬਰਸੀ ਡੀ ਬਿਡੰਗ ਐਨਰਜੀ ਨਿਯੁਕਜਿਤ ਸਿਵਿ ਜਜ ਸੈਕਰਟਰੀਸ ਉਰਿਆ ਭਾਰਤ ਪੜਾ ਕੌਮੰਤਰੀਆਂ ਯੁਆ ਨਗਰੀ ਮੰਬਰੀਕਨ ਕੌਤਰੰਗਨ ਕੱਪੜਾ ਮੀਡੀਆ ਜੀ ਨਿਉਂਦੀ ਪਤੰਗ ਇਨੀ ਮੰਗਨਈ ਪਰਜਨਜਨ ਪਰਜਨਜਨ ਯੰਗ ਸੁੜਾ ਜਿਤੰਜਾ ਤੰਗ ਨਿਯੋਜ ਕਦੁਆ ਨਗਰ ਇਤੁ ਮਨਯੁ ਇੰਡੀਆ ਡਾਕਟਰ ਦੇਸ ਜੈਸ਼ੰਕਰ ਹਰੀਨੀ ਮੰਗਾ ਤਕਨ ਬਵਾ ਗਜਬਾਜ ਸਾਊਥ ਨਗਰ ਨਗਰ ਬਰਕਮੰਗ ਮੰਗ ਹਰਾਬ ਖਾਨ ਇੰਡੀਆ ਉਂਤੁਕ ਮਨੁ ਆਦਾ ਖਾਨ ਅਸਪੀਤਸੀ ਜਨਕ ਖੁਆਤਿਰਨ ਕਵਸਨਿਤੁ ਡੀਪਾਂਗੁ ਦੁਨੀਆ ਸਤ ਬਦ ਵਿਚਾਰ ਦਯਮ ਅਚਾ ਕੋਟਿਜ ਇਕਨੋਮਿਕ ਕਨਕਲੇਵ ਕ ਯਿਮਾ ਜੀ ਨਿਉਂਦਜੀ ਯੰਗ ਮੰਗੁਨ ਸੁਂ ਤੇਮਾ ਇੰਡੀਆ ਜਨ ਦੁਨੀਆ ਅਡਾਪਟਿਵ ਸਚਾ ਸਟ੍ਰੈਟੇਜਿਸ ਡਾਕਟਰ ਜੈਸ਼ੰਕਰ ਮੰਗਾ ਤਕਨ ਬ ਇੰਡੀਆ ਮਨੁ ਆਦਾ ਖਾਨ ਕ ਪੰਥਿੰਗਨ ਨਗਰ ਨਗਰ ਗਜਬਜ ਸਾਊਥ ਤਦਮਾਸੁਕ ਇਸੁ ਇਸੁ ਤਦਕਾਇਤ ਐਮਪਾਤ ਐਪ ਅਤੋ ਫੋਰ ਐਪ ਪਾਂਗਾਨ ਫੁਡ ਬਾਨ ਬਕਤ ਫੁਅਈ ਪੁਪੁਕ ਫਟਿਜੈ ਜੋਤ ਜਨ ਕੋਵਾਂਗਨ ਫਿਨਾਨ ਮਨੁਜੁਇਤੁ ਮੰਗ ਮੁਕਾ ਖਾਨ ਬਵਾ ਪੰਦਕਤਨ ਮੁਲਟੀ ਅਜੈਨਮੈਂਟ ਅਤੋ ਪਨਿਰਜਾ ਸੰਦਿੰਗਨ ਬਦਬਗੇ ਪਿਆਕ ਯੰਗ ਜੀ ਤਦਬ ਕਨ ਇੰਡੀਆ ਮ ਮੁਮਕਿਨ ਕਾਨਿਆ ਉਨਤੁਕ ਮੰਦਿਨ ਹਬੁੰਗੰਦਗਨ ਸਮਾ ਅਖਤਰ ਪੰਥਿੰਗ ਦੁਨੀਆ ਤਦਮਾਸੁਕ ਅਮਰੀਕਾ ਸਰਕਾਰ ਦੂਸਰਾ ਜਨਤਿਅੰਕ ਯਮਨਿਭੂਤ ਅਮਰੀਕਾ ਸਰਕਾਰ ਸਵਗੇ ਸਜਾ ਸਤ ਮਿੱਤਰ ਸਟ੍ਰੈਟੇਜਿਸ ਉੱਤਮ ਇੰਡੀਆ ਮਿੱਤਰ ਇਕੋਨੋਮੀ ਜਨ ਪਰਜੰਗਨ ਤਦਵਸ ਸਤ ਮਿੱਤਰ ਪ੍ਰਧਾਨ ਯੰਗ ਸੰਗਤ ਕੁਸਿਆਜ ਯਾ ਮਨਗਸਕਨ ਬ ਜੀਤੰਗਾ ਸਿਤਵਾਸੀ ਦੁਨੀਆ ਯੰਗ ਤਦਸ ਬਰੁਬਾ ਜਨ ਪਨੁ ਕੌਤੀੜਾ ਪਸਤਿਆਨਿਨ ਇੰਡੀਆ ਹਜਸ ਮੰਗ ਮਯੰਕਾ ਮਾਜੁਦਿੰਗਨ ਪਨੁ ਕੋ ਯਕੀਨਨ ਜੀ ਬਦਬਗੇ ਬਿਡੰਗ ਯਾ ਬਲ ਪੰਡੰਗਨ ਬ ਦੁਨੀਆ ਸਾਤਿਨਿ ਬਦਗਦ ਮਨੁਜੁ ਤਤਨੰ ਮੂਰਤੀ ਪ੍ਰਜਾਤ ਯੰਗ ਮਮਲਿਕੀ ਆਸਿਸ ਤਕਤੁ ਜਨ ਕੌਨਫੀਗੁਰਾਸੀ ਯੰਗ ਸੰਗਤ ਬਦਬੜਾ ਜੀ ਬੰਡਿੰਗਨ ਸਬਯੁਮਨਿਆ ਮੰਤਰੀ ਇੰਡੀਆ ਉਂਤੁਕ ਪ੍ਰਜਾਗਨ ਪਿਯੂਸ ਗਿਓਜ ਬਤੁਮਦਗਨ ਪਦਪ ਮਿੰਪਿਨ ਬਿਜ਼ਨਸ ਅਮਰੀਕਾ ਸਰਕਾਰ ਜਨਮੰਬਾਸ ਪ੍ਰਜਾਗ ਉਂਤੁਕ ਸਮਕਿਨ ਮੰ ਪਦੇਦਤ ਕੌਮਿਤਨ ਸਤ ਇਨਵੈਸਟਾਸ ਇੰਡੀਆ ਕਮਾਨਿਨ ਦੀ ਨਿਊਯਾਰਕ ਪਾਗਜ ਬਤੁਮਦਗਨ ਜੋਨਥਨ ਗ੍ਰੇ ਪ੍ਰੈਸੀਡੈਂਟ ਜਨ ਸੀਓ ਕੁ ਬ੍ਲੈਕਸਟਨ ਜਜ ਵਾਕਰ ਚੇਅਰਮੈਨ ਜਨ ਸੀਓ ਨਿਊ ਬਦਗਰ ਬਰਮਨ ਜਨ ਸਟੀਫਨ ਜੇਜਾ ਫਾਵੇਦੀ ਪ੍ਰੈਸੀਡੈਂਟ ਐਂਡ ਸੀਓ ਦਿ ਸਟੇਟ ਯਾਵਡਜ ਕੰਪਨੀਜ ਪਾਗਜ ਜੁਗ ਮੰਗਾ ਜਗਨ ਪ੍ਰਤਮਨ ਯੰਗ ਪ੍ਰੋਡਕਟਿਵ ਜਨ ਜਜ ਵਾਕਰ ਚੇਅਰਮੈਨ ਜਨ ਸੀਓ ਨਿਊ ਬਦਗਰ ਬਰਮਨ ਬਸਤ ਅੰਥਨੀ ਟੁਟਨ ਗ੍ਰੀਬਾਜ ਹੈਡ ਆਫ ਨਿਊ ਬਦਗਰ ਮਾਰਕੀਟਸ ਐਂਡ ਕਮਾਦ ਆਫ ਸਕੂ ਜਨ ਜੈਨ ਨਾਕੀ ਐਮ ਡੀ ਯਾ ਮੰਗਾ ਤਕਨ ਬਾ ਬਦਕਤ ਫੰਡਾਮੈਂਟਲ ਮਾਕਦੋ ਇਕੋਨੋਮੀ ਯੰਗ ਤੰਗੂ ਜਨ ਪਾਸਲ ਮੋੜਜ ਯੰਗ ਸਮਕਿਨ ਬਦਕਮੰਗ ਇੰਡੀਆ ਮਨਾਵਰਕਨ ਸਕਜਸਤ ਪੰਚਿਪਤਾਨ ਨਿਜੈ ਜੰਕ ਪੰਜੰਗ ਯੰਗ ਤਕ ਤੰਜਿੰਗਿ ਮਗਿਨ ਭੇਸਤਰ ਇੰਸਟੀਟੂਸ਼ਨਲ ਗ੍ਰੋਬਲ ਪਾਗਜ ਜੁਗ ਮੰਗ ਅਟਕਨ ਪ੍ਰਤਮੰਦਗਨ ਸਟੀਪੈਂਡੇਜਾ ਫੇਵਰੇ ਪ੍ਰੈਸੀਡੈਂਟ ਜਨ ਸੀਓ ਡੀ ਇਸ ਟੀ ਯਾਉਡਰ ਕੰਪਨੀ ਡੀ ਨਿਊਯਾਰਕ ਪੋਮਿੰਦਿੰਤਾ ਯਮਨ ਯੰਗ ਡੀ ਅਕੁਈ ਸਾ ਇੰਟਰਨੈਸ਼ਨਲ ਸੁੜਾ ਮਯੁਨਚੁਤਕਨ ਸਦੰਗਨ ਮਜਿਤ ਬਸਰ ਬਸਦਨ ਤਧੜਪ ਗਦਕਨ ਹਾਉਤੀ ਡੀ ਮਨਾ ਪਾਸੁਕਨ ਪੋਮਿੰਦਿੰਤਾ ਮੰਕਯਮ ਸੁੜਾ ਮੰਚਾਪੈ ਮ ਮਾਜੁਕ ਕ ਮਾਜੁਅਨ ਡੀ ਸਕਿਤ ਪਸਿਸੀ ਪਸਿਸੀ ਸਟ੍ਰੈਟੇਜਿਸ ਪੰਥਿੰਗ ਡੀ ਸਪੰਜੰਗ ਪਸਿਸੀ ਯਾਉਤਮਦਾ ਸਦੰਗਨ ਯੰਗ ਸਚਾ ਦਸਮਿਨ ਡੇਬਿਦਿ ਨਮਾ ਅਪਦਾਸੀ ਫਾਜਦ ਯਮਨ ਅਯਕਤਵ ਦੇਵਨ ਕਪ ਮਿੰਪਿਨਨ ਪ੍ਰੈਸੀਡੈਂਟ ਰਸੀਦ ਅਯਮੀ ਇਨੀ ਬਤੁ ਜਨੰਤੁ ਮਦਬੁਤ ਕੰਬਾਈ ਕਵਸਨ ਯੰਗ ਡੀ ਕੁਆਸੈ ਹਾਉਤਿ ਮਮੁਜਿਕਨ ਇੰਸਟੀਟੂਸੀ ਨਗਰ ਜਨ ਮੰਗੰਬਿਯਾਜਿ ਕੰਬਾਈ ਕੰਡਾਜਿ ਅਤੋ ਅਤਸ ਇਬੁਕਤਾ ਸਾਨਾ ਯੰਗ ਸੁੜਾ ਡੀ ਕੁਆਸੈ ਕਯਮ ਪਗਿਤੁ ਸਜਗਤਾ ਹੁਣ ਦੁਆਦਿਬੁਮ ਪਤ ਪ੍ਰਜਾਸ ਅਯਮੀ ਸੁੜਾ ਮੰਗ ਅਮੁਮਕਨ ਡੀ ਮੁਜੈਨਿਆ ਕੰਪਨੀਆਂ ਮਿਜਤ ਇਨੀ ਸਹਾਰੀ ਸਬਜੁਮ

0: ਮਨਜ਼ੂਰਸ਼ੁਦਾ ਕੰਮਾਂ ਦਾ ਪ੍ਰਬੰਧ ਹੈ। ਇਹ ਨਵੀਂ ਸੂਚੀ ਪਿਛਲੇ ਢਾਂਚੇ ਤਹਿਤ 266 ਕੰਮਾਂ ਤੋਂ 41 ਫੀਸਦੀ ਵਾਧਾ ਦਰਸਾਉਂਦੀ ਹੈ। ਕੰਮਾਂ ਨੂੰ 4 ਮੁੱਖ ਥੰਮਾਂ ਦੇ ਆਧਾਰ ਤੇ ਪੁਨਰਗਠਿਤ ਕੀਤਾ ਗਿਐ। ਇਹ ਨੇ ਪਾਣੀ ਸੁਰੱਖਿਆ, ਬੁਨਿਆਦੀ ਪੇਂਡੂ ਢਾਂਚਾ, ਆਜੀਵਿਕਾ ਢਾਂਚਾ ਅਤੇ ਮੌਸਮੀ ਘਟਨਾਵਾਂ ਤੇ ਆਫਤਾਂ ਦੀ ਤਿਆਰੀ ਲਈ ਵਿਸ਼ੇਸ਼ ਕੰਮ। ਹਰੇਕ ਕੰਮ ਗ੍ਰਾਮ ਸਭਾ ਦੁਆਰਾ ਪ੍ਰਵਾਨਿਤ ਇਕ ਵਿਕਸਿਤ ਗ੍ਰਾਮ ਪੰਚਾਇਤ ਯੋਜਨਾ ਤਹਿਤ ਜ਼ਮੀਨੀ ਵਿਕੇਂਦਰੀਕ੍ਰਿਤ ਯੋਜਨਾ ਪ੍ਰਕਿਰਿਆ ਦੁਆਰਾ ਸ਼ੁਰੂ ਕੀਤਾ ਜਾਏਗਾ। ਅੱਜ ਤਾਮਿਲਨਾਡੂ, ਪੁਡੁਚੇਰੀ ਅਤੇ ਪੱਛਮੀ ਬੰਗਾਲ ਦੀਆਂ 5 ਵਿਧਾਨ ਸਭਾ ਸੀਟਾਂ ਅਤੇ ਅਸਾਮ ਦੀ 1 ਲੋਕ ਸਭਾ ਸੀਟ ਦੀ ਜ਼ਿਮਨੀ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ। ਤਾਮਿਲਨਾਡੂ ਵਿਚ ਮੰਦੁਰਤਕਮ ਅਤੇ ਧਾਰਾਪੁਰਮ ਵਿਧਾਨ ਸਭਾ ਸੀਟਾਂ, ਪੁਡੁਚੇਰੀ ਵਿਚ ਥੱਟਨ ਚਾਵੜੀ ਅਤੇ ਪੱਛਮੀ ਬੰਗਾਲ ਵਿਚ ਰੇਜੀਨਗਰ ਅਤੇ ਨੰਦੀਗ੍ਰਾਮ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਅਸਾਮ ਵਿਚ ਨਗਾਓਂ ਲੋਕ ਸਭਾ ਸੀਟ ਲਈ ਵੀ ਵੋਟਿੰਗ ਜਾਰੀ ਹੈ। ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਹੋਏਗੀ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ ਗਾਨਾ, ਕੋਟ ਡਿਆਇਵਰ ਅਤੇ ਇਥੋਪੀਆ ਦੇ 5 ਦਿਨਾਂ ਦੌਰੇ ਤੇ ਹੋਣਗੇ। ਦੌਰੇ ਦੌਰਾਨ ਡਾ ਜੈਸ਼ੰਕਰ ਆਪਣੇ ਹਮ ਰੁਤਬਾ ਨਾਲ ਦਵੱਲੀ ਗੱਲਬਾਤ ਕਰਨਗੇ ਅਤੇ ਦਵੱਲੇ ਸਬੰਧਾਂ ਦੀ ਸਮੀਖਿਆ ਕਰਨ ਲਈ 3 ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਡਾ ਜੈਸ਼ੰਕਰ ਦਾ ਦੌਰਾ ਅਫਰੀਕਾ ਨਾਲ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARNU ਜਲੰਧਰ। ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਪ੍ਰਕਿਰਿਆ ਵਿਚ ਬੇਨੇਮੀਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕਰਦਿਆਂ ਦਿੱਲੀ ਦੇ ਸੰਸਦ ਮਾਰਗ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਰੋਧ ਮਾਰਚ ਕੱਢਿਆ। ਹਾਲਾਂਕਿ ਉਨ੍ਹਾਂ ਨੂੰ ਆਕਾਸ਼ਵਾਣੀ ਭਵਨ ਦੇ ਨੇੜੇ ਰੋਕ ਲਿਆ ਗਿਆ। ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਪਾਰਟੀਆਂ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦ ਮਾਰਗ ਤੇ ਧਰਨਾ ਦਿੱਤਾ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਤੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਯੋਜਨਾਬੱਧ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ। ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਸ ਲਈ ਵਿਰੋਧੀ ਪਾਰਟੀਆਂ ਯੋਜਨਾਬੱਧ ਢੰਗ ਨਾਲ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰ ਰਹੀਆਂ ਨੇ। ਸ੍ਰੀ ਪਾਤਰਾ ਨੇ ਅੱਗੇ ਕਿਹਾ ਕਿ ਪਿਛਲੇ ਕਈ ਹਫ਼ਤਿਆਂ ਅਤੇ ਮਹੀਨਿਆਂ ਤੋਂ ਵਿਰੋਧੀ ਧਿਰ ਅਰਾਜਕਤਾ ਦਾ ਮਾਹੌਲ ਬਣਾਉਣ ਲਈ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾ ਰਹੀ ਹੈ।
1: कुछ हफ्तों से इलेक्शन कमीशन के ऊपर हमला चल रहा है। इलेक्शन कमीशन का इस्तेमाल करते हुए देश में एक एनार्की और अराजक माहौल बनाने का प्रयास आज भी कांग्रेस पार्टी करने वाली है, जो तथाकथित रैली और मार्च के विषय में हम सुन रहे हैं। हमारा ये दायित्व है कि बहुत सटीक रूप से विषय को देश के जनता के सामने रखना और उन्हें समझाना कि आखिर इलेक्शन कमीशन में क्या हो रहा है।
0: ਰਾਸ਼ਟਰੀ ਟੈਲੀਮੈਡੀਸਨ ਸੇਵਾ ਈ ਸੰਜੀਵਨੀ 50 ਕਰੋੜ ਟੈਲੀ ਕੰਸਲਟੇਸ਼ਨ ਨੂੰ ਪਾਰ ਕਰ ਗਈ ਹੈ। ਇਹ ਡਿਜੀਟਲ ਤਕਨਾਲੋਜੀ ਰਾਹੀਂ ਦੇਸ਼ ਭਰ ਦੇ ਲੋਕਾਂ ਨੂੰ ਕਿਫਾਇਤੀ, ਪਹੁੰਚਯੋਗ ਅਤੇ ਬਿਹਤਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਸਰਕਾਰ ਦੇ ਯਤਨਾਂ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 50 ਕਰੋੜ ਤੋਂ ਵੱਧ ਟੈਲੀ ਕੰਸਲਟੇਸ਼ਨ ਕੀਤੀਆਂ ਗਈਆਂ ਨੇ। ਮੰਤਰਾਲੇ ਅਨੁਸਾਰ ਇਹ ਪ੍ਰਾਪਤੀ ਸਿਹਤ ਸੰਭਾਲ ਵਿਚ ਟੈਲੀਮੈਡੀਕਲ ਦੀ ਵੱਧਦੀ ਭੂਮਿਕਾ ਨੂੰ ਦਰਸਾਉਂਦੀ ਹੈ। ਇਹ ਸੰਜੀਵਨੀ ਦੇਸ਼ ਦੀ ਡਿਜੀਟਲ ਸਿਹਤ ਪ੍ਰਣਾਲੀ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਈ ਹੈ। ਇਸ ਨੂੰ ਮੁੱਢਲੀ ਸਿਹਤ ਸੰਭਾਲ ਲਈ ਦੁਨੀਆ ਦੀ ਸਭ ਤੋਂ ਵੱਡੀ ਟੈਲੀਮੈਡੀਕਲ ਪ੍ਰਣਾਲੀ ਮੰਨਿਆ ਜਾਂਦਾ ਹੈ। ਇਸ ਸੇਵਾ ਰਾਹੀਂ ਲੋਕ ਹਸਪਤਾਲ ਜਾਂ ਸਿਹਤ ਕੇਂਦਰ ਜਾਏ ਬਿਨਾਂ ਆਪਣੇ ਆਲੇ ਦੁਆਲੇ ਦੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰ ਸਕਦੇ ਨੇ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਕਪਤਾਨ ਹਰਮਨਪ੍ਰੀਤ ਕੌਰ ਨੇ ਤਿੰਨੋਂ ਫਾਰਮੈਟਸ ਵਿਚ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। 37 ਸਾਲ ਇਸ ਖਿਡਾਰਨ ਨੇ ਗੁਹਾਟੀ ਵਿਚ BCCI ਦੀ ਸਮੀਖਿਆ ਮੀਟਿੰਗ ਤੋਂ ਬਾਅਦ ਆਪਣੇ ਫੈਸਲੇ ਦਾ ਐਲਾਨ ਕੀਤਾ। ਹਰਮਨਪ੍ਰੀਤ ਨੇ ਪਿਛਲੇ ਸਾਲ ਭਾਰਤ ਨੂੰ ਆਪਣਾ ਪਹਿਲਾ ਇਕ ਰੋਜ਼ਾ ਵਿਸ਼ਵ ਕੱਪ ਖਿਤਾਬ ਅਤੇ ਏਸ਼ੀਅਨ ਖੇਡਾਂ ਵਿਚ ਟੀਮ ਨੂੰ ਸੋਨੇ ਦਾ ਤਮਗਾ ਦਵਾਇਆ ਹੈ। ਉਸ ਨੇ 5 ਟੈਸਟ ਮੈਚਾਂ, 51 ਇਕ ਰੋਜ਼ਾ ਅਤੇ 155 20-20 ਮੈਚਾਂ ਵਿਚ ਭਾਰਤ ਦੀ ਕਪਤਾਨੀ ਕੀਤੀ। ਹਰਮਨਪ੍ਰੀਤ ਕੌਰ ਸਾਰੇ ਫਾਰਮੈਟਸ ਵਿਚ ਇਕ ਖਿਡਾਰੀ ਵਜੋਂ ਭਾਰਤ ਦੀ ਨੁਮਾਇੰਦਗੀ ਕਰਦੀ ਰਹੇਗੀ। ਪੁਰਸ਼ ਕ੍ਰਿਕਟ ਵਿਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 5 ਮੈਚਾਂ ਦੀ 20-20 ਲੜੀ ਦਾ ਪਹਿਲਾ ਮੈਚ ਅੱਜ ਲਖਨਊ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਵਿਚ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਲੜੀ ਦੇ ਅਗਲੇ 4 ਮੈਚ 9, 11, 14 ਅਤੇ 17 ਅਕਤੂਬਰ ਨੂੰ ਰਾਂਚੀ, ਇੰਦੌਰ, ਹੈਦਰਾਬਾਦ ਅਤੇ ਬੰਗਲੁਰੂ ਚ ਖੇਡੇ ਜਾਣਗੇ। ਜਾਪਾਨ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦਾ ਅੱਜ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਚ ਲੋਕ, ਖੇਡ ਪ੍ਰੇਮੀ, ਪੰਜਾਬ ਹਾਕੀ ਐਸੋਸੀਏਸ਼ਨ ਦੇ ਅਧਿਕਾਰੀ ਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਵਧਾਈ ਦੇਣ ਲਈ ਪਹੁੰਚੇ। ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਸੋਨੇ ਦਾ ਤਮਗਾ ਜਿੱਤਣ ਤੇ ਖੁਸ਼ੀ ਅਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ